0: 3ZZZ 92.3 FM 3ZZZ 93.3 FM 3ZZZ 93.3 FM
1: ਤੇ
2: ਸਵਿਚਰ ਵਾਰ ਰਾਤ ਦੇ 11 ਵੱਜ ਚੁੱਕੇ ਹਨ। ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦਾ ਪੰਜਾਬੀ ਪ੍ਰੋਗਰਾਮ ਲੈ ਕੇ ਮੈਂ ਵਰਿੰਦਰ ਸਿੰਘ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਇਹ ਪ੍ਰੋਗਰਾਮ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਬਦ ਗੁਰਬਾਣੀ, ਗੀਤ, ਗਾਣੇ ਅਤੇ ਕੁਝ ਜਾਣਕਾਰੀਆਂ ਆਪ ਦੇ ਰੂਬਰੂ ਕਰਾਂਗਾ। ਮੈਂ ਸਾਰੇ ਸਰੋਤਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹਾਂ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕਰੋਗੇ। ਪੰਜਾਬੀ ਦੇ ਪ੍ਰੋਗਰਾਮ ਰੇਡੀਓ 3ZZZ 92.3 FM ਫ੍ਰੀਕੁਐਂਸੀ ਉੱਪਰ ਹਫ਼ਤੇ ਦੇ ਵਿੱਚ 3 ਦਿਨ ਪ੍ਰਸਾਰਿਤ ਕੀਤੇ ਜਾਂਦੇ ਹਨ। ਸੋਮਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ, ਬੁੱਧਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਅਤੇ ਸ਼ਨਿਚਰਵਾਰ ਰਾਤ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਇਹ ਪ੍ਰੋਗਰਾਮ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਲਾਈਵ ਸੁਣ ਸਕਦੇ ਹੋ ਔਨਲਾਈਨ www.3zzz.com.au ਤੇ ਜਾ ਕੇ। ਲਓ ਪ੍ਰੋਗਰਾਮ ਨੂੰ ਸ਼ੁਰੂ ਕਰਨ ਜਾ ਰਿਹਾ ਹਾਂ ਸ਼ਬਦ ਗੁਰਬਾਣੀ ਦੇ ਨਾਲ। ਅੱਜ ਦਾ ਪਾਵਨ ਸ਼ਬਦ ਹੈ ਬਾਬਰੇ ਤੈ ਗਿਆਨ ਵਿਚਾਰ ਨਾ ਪਾਇਆ, ਜਿਸ ਨੂੰ ਗਾਇਨ ਕਰ ਰਹੇ ਹਨ ਭਾਈ ਸਤਵਿੰਦਰ ਸਿੰਘ, ਹਰਵਿੰਦਰ ਸਿੰਘ ਦਿੱਲੀ ਵਾਲੇ। ਲਓ ਸ਼ਬਦ ਸੁਣ ਕਰੋ ਜੀ।

ਤੁਸੀਂ ਗੁਰਬਾਣੀ ਸ਼ਬਦ ਸ੍ਰਵਣ ਕਰ ਰਹੇ ਸੀ। ਬਾਬਰੇ ਤੈ ਗਿਆਨ ਵਿਚਾਰ ਨਾ ਪਾਇਆ, ਜਿਸ ਨੂੰ ਗਾਇਨ ਕਰ ਰਹੇ ਸਨ ਭਾਈ ਸਤਵਿੰਦਰ ਸਿੰਘ ਜੀ, ਹਰਵਿੰਦਰ ਸਿੰਘ ਜੀ ਦਿੱਲੀ ਵਾਲੇ। ਇਹ ਰਚਨਾ ਭਗਤ ਕਬੀਰ ਜੀ ਦੀ ਸੀ, ਜਿਨ੍ਹਾਂ ਦਾ ਜਨਮ ਦਿਵਸ ਪਿਛਲੇ ਹਫ਼ਤੇ ਸੋਮਵਾਰ 15 ਹਾੜ ਨੂੰ ਸੀ। 15 ਹਾੜ ਦੀ ਦੂਜੀ ਮਹੱਤਤਾ ਮੇਲਾ ਰੀਠਾ ਸਾਹਿਬ, ਬਰਸੀ ਮਹਾਰਾਜਾ ਰਣਜੀਤ ਸਿੰਘ। ਅਤੇ ਅੱਗੇ ਆਪਾਂ ਜਾਣਕਾਰੀ ਦੇਣ ਜਾ ਰਿਹਾ ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 16 ਹਾੜ, ਯਾਨੀ ਕਿ ਇਸ ਮੰਗਲਵਾਰ ਨੂੰ ਸੀ, ਜੋ ਕਿ ਗੁਰੂ ਘਰਾਂ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ। ਇਹਨਾਂ ਦੇ ਬਾਰੇ ਹੁਣ ਮੈਂ ਆਪ ਨੂੰ ਥੋੜ੍ਹੀ ਥੋੜ੍ਹੀ ਸੰਖੇਪ ਦੇ ਵਿੱਚ ਜਾਣਕਾਰੀ ਦੇਣ ਜਾ ਰਿਹਾ ਹਾਂ। 15 ਹਾੜ ਦਿਨ ਸੋਮਵਾਰ ਦੀ ਜਾਣਕਾਰੀ ਮੇਲਾ ਰੀਠਾ ਸਾਹਿਬ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਮੌਕੇ ਪੂਰੀ ਦੁਨੀਆਂ ਦੀ ਯਾਤਰਾ ਕੀਤੀ। ਜਿਹੜੀ ਜਿਹੜੀ ਧਰਤੀ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੋਈ, ਉਹਨਾਂ ਉਸ ਧਰਤੀ ਦੇ ਨਾਲ ਉਹਨਾਂ ਨਾਲ ਸੰਬੰਧਿਤ ਇਤਿਹਾਸਿਕ ਗੁਰਦੁਆਰੇ ਸੁਸ਼ੋਭਿਤ ਹਨ। ਭਾਈ ਮਰਦਾਨਾ ਅਤੇ ਗੁਰੂ ਨਾਨਕ ਦੇਵ ਜੀ ਜਿੱਥੇ ਰੀਠਾ ਸਾਹਿਬ ਗੁਰਦੁਆਰਾ ਹੈ, ਕੱਤਕ ਦੀ ਪੂਰਨਮਾਸ਼ੀ ਨੂੰ ਪਹੁੰਚੇ ਸਨ। ਨਾਥ ਸਿੱਧਾ ਸਮੇਤ ਇੱਥੇ ਰਹਿੰਦੇ ਸਨ। ਜਦ ਗੁਰੂ ਜੀ ਇੱਥੇ ਪਹੁੰਚੇ ਤਾਂ ਦੱਸਿਆ ਜਾਂਦਾ ਹੈ ਕਿ ਸਿੱਧ ਲੋਕ ਰੀਠੇ ਦੇ ਦਰਖਤ ਥੱਲੇ ਪਾਸੇ ਬੈਠੇ ਹੋਏ ਸੀ, ਦੂਜੇ ਪਾਸੇ ਗੁਰੂ ਜੀ ਬੈਠ ਹੋਏ ਹੈ। ਗਿਆਨ ਚਰਚਾ ਹੋਈ, ਮਰਦਾਨਾ ਜੀ ਨੂੰ ਭੁੱਖ ਲੱਗੀ, ਭੋਜਨ ਦੀ ਉਹਨਾਂ ਨੇ ਮੰਗ ਕੀਤੀ। ਸਿੱਧਾ ਕੋਲੋਂ ਗੁਰੂ ਜੀ ਨੇ ਕਿਹਾ ਕਿ ਭੋਜਨ ਲੈਣ ਲਈ ਜਾ। ਸਿੱਧਾ ਨੇ ਹੰਕਾਰ ਵਾਸ ਮਰਦਾਨੇ ਨੂੰ ਕਿਹਾ, ਜੇ ਤੇਰਾ ਗੁਰੂ ਇੰਨਾ ਪਹੁੰਚਿਆ ਆ, ਉਹਨਾਂ ਨੂੰ ਕੋਈ ਭੋਜਨ ਦੇਵੇ। ਮਰਦਾਨੇ ਨੂੰ ਰੀਠੇ ਤੋੜ ਕੇ ਗੁਰੂ ਜੀ ਨੇ ਖਾਣ ਨੂੰ ਕਿਹਾ। ਸਿੱਧਾ ਨੂੰ ਵਰਤਾਉਣ ਲਈ ਕਿਹਾ, ਕੌੜੇ ਫਲ ਮਿੱਠੇ ਹੋ ਗਏ। ਜਿਸ ਪਾਸੇ ਸਿੱਧ ਬੈਠੇ ਸੀ, ਆਖਿਆ ਜਾਂਦਾ ਹੈ ਕਿ ਉਹ ਫਲ ਕੌੜੇ ਰਹੇ। ਗੁਰਦੁਆਰਾ ਰੀਠਾ ਸਾਹਿਬ ਵਿਖੇ ਹਾਰ ਦੀ ਪੂਰਨਮਾਸ਼ੀ ਨੂੰ ਜੋੜ ਮੇਲਾ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ। ਦੂਸਰੀ ਜਾਣਕਾਰੀ, ਜਨਮ ਦਿਹਾੜਾ ਭਗਤ ਕਬੀਰ ਜੀ ਦਾ। ਭਗਤ ਕਬੀਰ ਜੀ ਨੇ ਸਮੁੱਚੀ ਮਨੁੱਖਤਾ ਦੀ ਬਰਾਬਰੀ ਅਤੇ ਭਾਈਚਾਰੇ ਉੱਤੇ ਜ਼ੋਰ ਦਿੱਤਾ। ਜਨਮ 1398 ਈਸਵੀ ਦੇ ਵਿੱਚ ਕਾਸ਼ੀ ਵਾਰਾਣਸੀ, ਜਿਸ ਨੂੰ ਕਹਿੰਦੇ ਹਾਂ ਆਪਾਂ, ਨੇੜੇ ਲਹਿਰ ਤਾਰਾ ਵਿਖੇ ਬ੍ਰਾਹਮਣ ਦੇ ਘਰ ਹੋਇਆ। ਪਾਲਣ ਪੋਸ਼ਣ ਗਰੀਬ ਮੁਸਲਿਮ ਜਵਾਹੇ ਨਿਵਰੂ ਅਤੇ ਨੀਮਾ ਦੇ ਪਰਿਵਾਰ ਦੇ ਵਿੱਚ ਹੋਇਆ। ਭਗਤ ਰਾਮਾਨੰਦ ਨੇ ਕਬੀਰ ਨੂੰ ਆਪਣਾ ਚੇਲਾ ਮੰਨਿਆ। ਕਬੀਰ ਸਾਧੂ ਨਹੀਂ ਬਣਿਆ ਅਤੇ ਨਾ ਹੀ ਉਹਨੇ ਸੰਸਾਰੀ ਜੀਵਨ ਨੂੰ ਤਿਆਗਿਆ। ਗ੍ਰਿਸਥੀ ਅਤੇ ਰਾਸਵਾਦੀ ਇੱਕ ਵਪਾਰੀ ਦੇ ਚਿੰਤਨਸ਼ੀਲ ਜੀਵਨ ਦੀ ਚੋਣ ਕੀਤੀ। ਵਿਆਹ ਉਹਨਾਂ ਦਾ ਲੋਈ ਨਾਮਕ ਰੱਬ ਤੋਂ ਡਰਨ ਵਾਲੀ ਕੁੜੀ ਦੇ ਨਾਲ ਹੋਇਆ। ਦੋਹੇ ਅਤੇ ਸ਼ਲੋਕ ਮਨੁੱਖ ਨੂੰ ਚੰਗਾ ਮਨੁੱਖ ਬਣਨ, ਬਾਕੀ ਸਭ ਨੂੰ ਬਰਾਬਰ ਸਮਝਦੇ ਹਨ। ਕਬੀਰ ਦੇ ਅਨੁਸਾਰ ਸਾਰੇ ਮਨੁੱਖ ਬਰਾਬਰ ਹਨ, ਕੋਈ ਚੰਗਾ ਜਾਂ ਮਾੜਾ ਨਹੀਂ। ਉਹਨਾਂ ਸਾਰਿਆਂ ਵਿੱਚ ਇੱਕ ਹੀ ਬ੍ਰਹਮ ਆਤਮਾ ਪ੍ਰਗਟ ਹੁੰਦੀ ਹੈ, ਜੋ ਕੁਝ ਵਾਪਰਦਾ ਹੈ ਉਹਦੀ ਇੱਛਾ ਦੇ ਅਧੀਨ ਹੁੰਦਾ ਹੈ। ਕਬੀਰ ਨੇ ਭਗਤੀ ਲਹਿਰ ਦੇ ਵਿੱਚ ਬੜਾ ਯੋਗਦਾਨ ਪਾਇਆ। ਬਨਾਰਸ ਬ੍ਰਾਹਮਣ ਕੱਟੜਪੰਥੀ ਅਤੇ ਸਿੱਖਣ ਦਾ ਕੇਂਦਰ ਸੀ। ਜੁਲਾਹਾ ਨੀਵੀਂ ਜਾਤ ਨਾਲ ਸੰਬੰਧਿਤ ਕਬੀਰ ਨੂੰ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਬਹੁਤ ਔਖੇ ਸਮੇਂ ਦੇ ਵਿੱਚੋਂ ਲੰਘਣਾ ਪਿਆ। ਕਬੀਰ ਜੀ ਨੇ ਵਿਅੰਗ ਦੇ ਨਾਲ ਨਿੰਦਾ ਕੀਤੀ ਜੋ ਉਸ ਵੇਲੇ ਦੇ ਪੁਜਾਰੀ ਸਨ, ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਦਿਲ ਜਿੱਤ ਲਏ। ਬਨਾਰਸ ਅੱਜ ਬਹੁਤ ਮਸ਼ਹੂਰ ਵਿਅਕਤੀ ਹੋਰ ਕੋਈ ਨਹੀਂ ਬਲਕਿ ਇੱਕ ਭਗਤ ਕਬੀਰ ਹੈ ਬਨਾਰਸ ਦਾ। ਧਰਮਾਂ ਦੀ ਖੁੱਲ੍ਹੀ ਨਿੰਦਾ ਦੇ ਕਾਰਨ ਕਬੀਰ ਬਨਾਰਸ ਦੇ ਆਲੇ ਦੁਆਲੇ ਦੇ ਲੋਕਾਂ ਦੋਵਾਂ ਦੇ ਗੁੱਸੇ ਦਾ ਵਿਸ਼ਾ ਬਣ ਗਏ। ਬਨਾਰਸ ਅਤੇ ਆਲੇ ਦੁਆਲੇ ਦੀ ਯਾਤਰਾ ਕੀਤੀ, ਯੋਗ ਸਿੱਧੀਆਂ ਵਿਧੀਆਂ ਦੀ ਨਿੰਦਾ ਕਰਨ ਦੇ ਵਿੱਚ ਕਾਫ਼ੀ ਮਜ਼ਬੂਤ ਸਨ। ਉਹਨਾਂ ਦੀ ਬਾਣੀ ਦੇ ਵਿੱਚ ਨੈਤਿਕ ਸੁਰ ਕਾਫ਼ੀ ਮਜ਼ਬੂਤ ਹੈ। ਆਪਣੇ ਆਪ ਨੂੰ ਪਿਆਰ ਦੇ ਵਸਤਰਾਂ ਨਾਲ ਸਜਾਉਂਦਾ ਹੈ। ਪਿਆਰ ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਦੇਹ ਅਤੇ ਆਤਮਾ ਸੱਚ ਬੋਲਦੇ ਹਨ। ਤਿੰਨਾਂ ਜਹਾਨਾਂ ਦੀ ਸਾਰੀ ਦੌਲਤ ਦਿਲ ਦੀ ਚੰਗਿਆਈ ਦੇ ਵਿੱਚ ਵਸਦੀ ਹੈ। ਜਦੋਂ ਸੰਤੋਖ ਦੀ ਦੌਲਤ ਜਿੱਤ ਜਾਂਦੀ ਹੈ ਤਾਂ ਬਾਕੀ ਦੌਲਤ ਮਿੱਟੀ ਹੋ ਜਾਂਦੀ ਹੈ। ਕਬੀਰ ਲਈ ਜੀਵਨ ਵਿੱਚ ਅਹਿੰਸਾ ਦੀ ਪਾਲਣਾ ਸ਼ਾਮਿਲ ਹੈ। ਰਚਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। 17 ਰਾਗਾਂ ਦੇ ਵਿੱਚ 227 ਪਦੇ, 237 ਸ਼ਲੋਕ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਇਲਾਵਾ 2 ਸੰਗ੍ਰਹਿ ਹੋਰ ਮੌਜੂਦ ਹਨ, ਕਬੀਰ ਗ੍ਰੰਥਾਵਲੀ ਅਤੇ ਬੀਜਕ। ਉਹਨਾਂ ਨੇ ਸਭ ਤੋਂ ਵੱਧ ਬਾਣੀ ਦੇ ਵਿੱਚ ਯੋਗਦਾਨ ਪਾਇਆ। ਜਾਤੀਵਾਦ, ਮੂਰਤੀ ਪੂਜਾ, ਖਾਲੀ ਕਰਮ ਕਾਂਡ ਦੀ ਆਲੋਚਨਾ ਕੀਤੀ। ਕਬੀਰ ਨੇ ਸਾਰੇ ਧਰਮਾਂ ਵਿੱਚ ਝੂਠੇ ਅੰਧ ਵਿਸ਼ਵਾਸਾਂ, ਰੀਤੀ ਰਿਵਾਜਾਂ, ਅਭਿਆਸਾਂ ਦਾ ਖੁੱਲ੍ਹੇਆਮ ਖੰਡਨ ਕੀਤਾ। ਉਹਨਾਂ ਨੇ ਕਿਹਾ ਕਿ ਸਾਰੇ ਇਨਸਾਨ ਇੱਕ ਹਨ, ਅੱਲਾਹ ਅਤੇ ਰਾਮ ਦੇ ਵਿੱਚ ਕੋਈ ਫਰਕ ਨਹੀਂ ਹੈ।
ਕਬੀਰ ਹਿੰਦੂ ਮੁਸਲਿਮ ਦੇ ਨਹੀਂ, ਭਾਈ ਦੋ ਕਹੇ ਸੋ ਦੋਜ਼ਖ ਜਾਹੇ। ਇਹ ਸੀ ਇੱਕ ਜਾਣਕਾਰੀ ਭਗਤ ਕਬੀਰ ਜੀ ਦੇ ਬਾਰੇ। ਅਤੇ ਲਓ ਹੁਣ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਜੋ 15 ਹਾਰ ਸੋਮਵਾਰ ਨੂੰ ਲਾਹੌਰ ਵਿਖੇ ਮਨਾਈ ਗਈ। ਪੂਰੀ ਜਾਣਕਾਰੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਜੋ ਲਾਹੌਰ ਦੇ ਵਿੱਚ ਮਨਾਈ ਜਾਂਦੀ ਹੈ। ਉਹਨਾਂ ਦਾ ਜਨਮ ਨਵੰਬਰ 1780 ਨੂੰ ਹੋਇਆ ਅਤੇ 27 ਜੂਨ 1839 ਨੂੰ ਉਹਨਾਂ ਦੀ ਮੌਤ ਹੋ ਗਈ। ਉਹ ਸਿੱਖ ਸਾਮਰਾਜ ਦੇ ਬਾਨੀ ਸਨ। 1801 ਤੋਂ 1839 ਤੱਕ, ਆਪਣੀ ਮੌਤ ਤੱਕ ਉਹਨਾਂ ਨੇ ਰਾਜ ਕੀਤਾ। 10 ਸਾਲ ਦੀ ਉਮਰ ਦੇ ਵਿੱਚ ਪਿਤਾ ਦੇ ਨਾਲ ਪਹਿਲੀ ਲੜਾਈ ਲੜੀ। ਮੌਤ ਤੋਂ ਬਾਅਦ ਪਿਤਾ ਦੀ ਤੋਂ ਕਈ ਯੁੱਧ ਲੜੇ ਅਤੇ 21 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਪੰਜਾਬ ਦਾ ਮਹਾਰਾਜਾ ਘੋਸ਼ਿਤ ਕਰ ਦਿੱਤਾ ਗਿਆ ਸੀ। ਉਹਨਾਂ ਦਾ ਸਾਮਰਾਜ 1839 ਤੱਕ ਅਗਵਾਈ ਹੇਠ ਪੰਜਾਬ ਖੇਤਰ ਦੇ ਵਿੱਚ ਵਧਿਆ। ਰਣਜੀਤ ਸਿੰਘ ਨੇ ਰਾਜ ਨੇ ਸੁਧਾਰ, ਆਧੁਨਿਕੀਕਰਨ, ਬੁਨਿਆਦੀ ਢਾਂਚੇ ਵਿੱਚ ਨਿਵੇਸ਼, ਆਮ ਖੁਸ਼ਹਾਲੀ ਦੀ ਸ਼ੁਰੂਆਤ ਕੀਤੀ। ਫੌਜ ਅਤੇ ਸਰਕਾਰ ਵਿੱਚ ਹਿੰਦੂ, ਸਿੱਖ, ਮੁਸਲਮਾਨ ਅਤੇ ਯੂਰਪੀਅਨ ਸ਼ਾਮਲ ਸਨ। ਸਿੱਖ ਸਲਤਨਤ, ਜਿਹਨੂੰ ਸਿੱਖ ਰਾਜ ਅਤੇ ਸਰਕਾਰ ਖਾਲਸਾ ਜੀ ਜਾਂ ਸਿਰਫ ਪੰਜਾਬ ਵੀ ਆਖਿਆ ਜਾਂਦਾ ਸੀ, ਅੱਜ ਦੀ ਚੀਨ ਦੀਆਂ ਸਰਹੱਦਾਂ ਤੋਂ ਅਫਗਾਨਿਸਤਾਨ ਅਤੇ ਸਿੰਧ ਤੱਕ ਸੀ, ਪੰਜਾਬੀ ਸਲਤਨਤ ਸੀ। ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਦੇ ਨਾਲ ਨਾਲ ਤਖ਼ਤ ਸ੍ਰੀ ਪਟਨਾ ਸਾਹਿਬ, ਬਿਹਾਰ, ਹਜ਼ੂਰ ਸਾਹਿਬ ਨਾਂਦੇੜ, ਮਹਾਰਾਸ਼ਟਰ ਸਮੇਤ ਹੋਰ ਪ੍ਰਮੁੱਖ ਗੁਰਦੁਆਰਿਆਂ ਦਾ ਉਹਨੇ ਮੁੜ ਨਿਰਮਾਣ ਕਰਨਾ ਸ਼ਾਮਲ ਹੈ। ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ, ਪੰਜਾਬ ਦਾ ਸ਼ੇਰ ਅਤੇ ਸਰਕਾਰੇ ਖਾਲਸਾ, ਸਰਕਾਰ ਦਾ ਮੁਖੀ ਜਾਂ ਸਰਕਾਰੇ ਬੱਲਾ ਵਰਗੇ ਕਈ ਖਿਤਾਬਾਂ ਦੇ ਨਾਲ ਜਾਣਿਆ ਜਾਂਦਾ ਹੈ। ਉਹਨਾਂ ਦੀ ਸਮਾਧੀ ਲਾਹੌਰ, ਪਾਕਿਸਤਾਨ ਦੇ ਵਿੱਚ ਸਥਿਤ ਹੈ, ਬਾਦਸ਼ਾਹੀ ਮਸਜਿਦ ਦੇ ਨਾਲ ਲੱਗਦੀ ਹੈ। 1830 ਦੇ ਦਹਾਕੇ ਵਿੱਚ ਆਖਿਆ ਜਾਂਦਾ ਹੈ ਕਿ ਰਣਜੀਤ ਸਿੰਘ ਨੂੰ ਕਈ ਸਿਹਤ ਸਮੱਸਿਆਵਾਂ ਦੇ ਨਾਲ ਨਾਲ ਸਟਰੋਕ ਦਾ ਸਾਹਮਣਾ ਕਰਨਾ ਪਿਆ। ਉਹਨਾਂ ਦੀ ਮੌਤ 27 ਜੂਨ 1839 ਨੂੰ ਆਪਣੀ ਨੀਂਦ ਦੇ ਵਿੱਚ ਹੋਈ। 4 ਹਿੰਦੂ ਪਤਨੀਆਂ ਅਤੇ ਹੋਰ ਔਰਤਾਂ ਸਵੈ ਇੱਛਾ ਦੇ ਨਾਲ ਉਹਨਾਂ ਦੇ ਨਾਲ ਸਤੀ ਹੋ ਗਈਆਂ, ਜਿਸ ਤਰ੍ਹਾਂ ਕਿ ਹਿਸਟਰੀ ਦੇ ਵਿੱਚ ਲਿਖਿਆ ਗਿਆ ਹੈ। ਰਣਜੀਤ ਸਿੰਘ ਨੂੰ ਸਿੱਖਾਂ ਨੂੰ ਇੱਕਜੁੱਟ ਕਰਨ, ਖੁਸ਼ਹਾਲ ਸਿੱਖ ਸਾਮਰਾਜ ਦੀ ਸਥਾਪਨਾ ਲਈ ਯਾਦ ਕੀਤਾ ਜਾਂਦਾ ਹੈ। ਆਪਣੀਆਂ ਜਿੱਤਾਂ ਅਤੇ ਸਾਮਰਾਜ ਦੀ ਰੱਖਿਆ ਲਈ ਇੱਕ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਸਵੈ ਨਿਰਭਰ ਖਾਲਸਾ ਫੌਜ ਬਣਾਉਣ ਦੇ ਲਈ ਵੀ ਯਾਦ ਕੀਤਾ ਜਾਂਦਾ ਹੈ। ਕਾਫ਼ੀ ਦੌਲਤ ਇਕੱਠੀ ਕੀਤੀ, ਜਿਸ ਵਿੱਚ ਕੋਹਿਨੂਰ ਹੀਰਾ ਪ੍ਰਾਪਤ ਕਰਨਾ ਵੀ ਸ਼ਾਮਲ ਹੈ। ਇਹ ਸੀ ਇੱਕ ਜਾਣਕਾਰੀ ਸੰਖੇਪ ਜਿਹੀ ਦੇ ਵਿੱਚ। ਉਸ ਤਰ੍ਹਾਂ ਤਾਂ ਕਈ ਕਈ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ, ਇੰਨੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਨਹੀਂ ਦੱਸਿਆ ਜਾ ਸਕਦਾ। ਅਤੇ ਲੋ ਹੁਣ ਸੁਣਦੇ ਹਾਂ ਗੀਤ।

ਸਧਾਰਨ ਜਾਣਕਾਰੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਰੇ ਪ੍ਰਕਾਸ਼ ਪੁਰਬ 16 ਹਾੜ ਨੂੰ ਮਨਾਇਆ ਗਿਆ ਮੰਗਲਵਾਰ ਇਸ ਹਫ਼ਤੇ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਇਕਲੌਤੇ ਪੁੱਤਰ ਸਨ। ਸ਼ਸਤਰ ਵਿੱਦਿਆ ਦੇ ਵਿੱਚ ਉਹਨਾਂ ਨੇ ਛੇਤੀ ਮਹਾਰਤ ਹਾਸਲ ਕਰ ਲਈ। ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ, ਲਾਹੌਰ ਜਾਣ ਤੋਂ ਪਹਿਲਾਂ ਸੰਗਤਾਂ ਦੇ ਸਾਹਮਣੇ ਗੁਰਿਆਈ ਦੀ ਜ਼ਿੰਮੇਵਾਰੀ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੌਂਪ ਦਿੱਤੀ। ਸਿੱਖਾਂ ਦੇ ਵਿੱਚ ਉਹਨਾਂ ਨੇ ਸ਼ਸਤਰਧਾਰੀ ਹੋਣ ਦਾ ਦ੍ਰਿੜ ਵਿਸ਼ਵਾਸ ਹੋ ਗਿਆ। ਆਪ ਵੀ ਦੋ ਤਲਵਾਰਾਂ ਮੀਰੀ ਅਤੇ ਪੀਰੀ ਦੀਆਂ ਧਾਰਨ ਕੀਤੀਆਂ। ਅੰਮ੍ਰਿਤਸਰ ਜਾਣਦੇ ਹਾਂ ਸਿੱਖਾਂ ਦਾ ਕੇਂਦਰੀ ਸਥਾਨ ਸੀ ਅਤੇ ਹੈ। ਗੁਰੂ ਹਰਗੋਬਿੰਦ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ 1609 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ। ਸੂਰਮਿਆਂ ਦੇ ਵਿੱਚ ਵੀਰ ਰਸ ਭਰਨ ਲਈ ਯੋਧਿਆਂ ਦੀਆਂ ਵਾਰਾਂ ਦਾ ਗਾਇਨ ਸ਼ੁਰੂ ਕੀਤਾ। 1627 ਦੇ ਵਿੱਚ ਗੁਰੂ ਜੀ ਨੇ ਕੀਰਤਪੁਰ ਸਾਹਿਬ ਦੀ ਸਥਾਪਨਾ ਕੀਤੀ। ਦੁਆਬੇ ਅਤੇ ਮਾਲਵੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ। ਰਾਮਸਰ ਵਿਵੇਕਸਰ ਨਾਂ ਦੇ ਸਰੋਵਰ ਬਣਾਏ ਅਤੇ ਹੋਰ ਵੀ ਬਹੁਤ ਸਾਰੇ ਜੋ ਲੋੜੀਂਦੇ ਕਾਰਜ ਸਨ ਉਹ ਕੀਤੇ। ਅੰਮ੍ਰਿਤਸਰ ਦੀ ਰੱਖਿਆ ਲਈ ਲੋਹਗੜ੍ਹ ਦਾ ਕਿਲ੍ਹਾ ਬਣਾਇਆ। ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਣ ਵਾਲੇ ਦਿਨ ਨੂੰ ਅਸੀਂ ਬੰਦੀ ਛੋੜ ਦਿਵਸ ਦਾ ਨਾਂ ਦੇ ਕੇ ਹਰ ਸਾਲ ਬੰਦੀ ਛੋੜ ਦਿਵਸ ਮਨਾਉਂਦੇ ਹਾਂ। ਹਰ ਸਿੱਖ ਨੂੰ ਸ਼ਬਦ ਗੁਰੂ ਦਾ ਗਿਆਨ ਦੇ ਕੇ ਕਰਮਕਾਂਡਾਂ ਵਹਿਮਾਂ ਭਰਮਾਂ ਦੀ ਕੈਦ ਵਿੱਚੋਂ ਮੁਕਤ ਕਰਵਾਇਆ। ਡਰੋਲੀ ਦੀ ਲੜਾਈ ਵਿੱਚ ਤੁਰਕ ਸਰਦਾਰ ਮਾਰੇ ਗਏ। ਗੁਰੂ ਜੀ ਨੇ ਹਰ ਪਾਸੇ ਸਿੱਖੀ ਦਾ ਪ੍ਰਚਾਰ ਕੀਤਾ। 1635 ਦੇ ਵਿੱਚ ਦੁਆਰਾ ਸ਼ਿਕੋਹ ਪੰਜਾਬ ਦਾ ਗਵਰਨਰ ਬਣਿਆ। ਤੰਗ ਦਿਲ ਉਹ ਨਹੀਂ ਸੀਗਾ। ਸੰ 1644 ਤੱਕ ਅਮਨ ਸ਼ਾਂਤੀ ਦੇ ਸਮੇਂ ਸਿੱਖ ਧਰਮ ਦਾ ਪ੍ਰਚਾਰ ਜਾਰੀ ਰਿਹਾ। ਅੰਤ ਵੇਲਾ ਜਾਣ ਕੇ ਗੁਰੂ ਸਾਹਿਬ ਨੇ ਗੁਰਗੱਦੀ ਆਪਣੇ ਪੁੱਤਰ ਬਾਬਾ ਗੁਰਗੁਰਦਿੱਤਾ ਜੀ ਹਰ ਰਾਏ ਜੀ ਨੂੰ ਸੌਂਪੀ ਅਤੇ 1644 ਨੂੰ 49 ਸਾਲ ਦੀ ਉਮਰ ਦੇ ਵਿੱਚ ਜੋਤੀ ਜੋਤ ਸਮਾ ਗਏ। ਇਹ ਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਬਾਰੇ ਜਾਣਕਾਰੀ ਅਤੇ ਇੱਕ ਗੀਤ ਹੋਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਰੇ।

ਧਾਰਮਿਕ ਗੀਤ ਤੋਂ ਬਾਅਦ ਜਾਣਕਾਰੀ ਆਸਟ੍ਰੇਲੀਆ ਦੇ ਬਾਰੇ। ਆਸਟ੍ਰੇਲੀਆ ਦੀ ਹਾਊਸਿੰਗ ਮਾਰਕੀਟ ਦੇ ਵਿੱਚ ਇੱਕ ਵਾਰ ਫੇਰ ਮੰਦੀ ਦੇਖਣ ਨੂੰ ਮਿਲ ਰਹੀ ਹੈ। ਪ੍ਰੋਪਰਟੀ ਡਾਟਾ ਫਰਮ ਕੋਟੈਲਟੀ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਜੂਨ ਮਹੀਨੇ ਦੇ ਵਿੱਚ ਰਾਸ਼ਟਰੀ ਪੱਧਰ 'ਤੇ ਘਰਾਂ ਦੀਆਂ ਕੀਮਤਾਂ ਦੇ ਵਿੱਚ 4% ਦੀ ਗਿਰਾਵਟ ਦਰਜ ਕੀਤੀ ਗਈ। ਇਹ ਦਸੰਬਰ 2022 ਤੋਂ ਬਾਅਦ ਦੀ ਸਭ ਤੋਂ ਵੱਡੀ ਮਹੀਨਾਵਾਰ ਗਿਰਾਵਟ ਹੈ, ਜਿਸ ਤੋਂ ਸਾਫ ਜ਼ਾਹਰ ਹੈ ਕਿ ਪੂਰਾ ਦੇਸ਼ ਮੰਦੀ ਦੀ ਗ੍ਰਿਫਤ ਦੇ ਵਿੱਚ ਆ ਚੁੱਕਾ ਹੈ। ਇਸ ਗਿਰਾਵਟ ਦੀ ਅਗਵਾਈ ਸਿਡਨੀ, ਮੈਲਬੋਰਨ ਵਰਗੇ ਵੱਡੇ ਸ਼ਹਿਰਾਂ ਵੱਲੋਂ ਕੀਤੀ ਜਾ ਰਹੀ ਹੈ। ਸਿਡਨੀ ਦੇ ਵਿੱਚ ਕੀਮਤਾਂ 1.2%, ਮੈਲਬੋਰਨ ਦੇ ਵਿੱਚ 1% ਤੱਕ ਹੇਠਾਂ ਡਿੱਗੀਆਂ ਹਨ। ਦੂਜੇ ਪਾਸੇ ਕਦੀ ਤੇਜ਼ੀ ਨਾਲ ਵੱਧ ਰਹੇ ਬ੍ਰਿਸਬੇਨ ਅਤੇ ਪਰਥ ਦੇ ਬਾਜ਼ਾਰ ਮੱਠੇ ਪੈ ਗਏ ਹਨ ਅਤੇ ਐਡਲੇਡ ਦੇ ਵਿੱਚ ਮਾਰਕੀਟ ਬੜੀ ਸਥਿਰ ਹੈ। ਸਵਿਸ ਬੈਂਕ UBS ਦੀ ਤਾਜ਼ਾ ਗਲੋਬਲ ਵੈਲਥ ਰਿਪੋਰਟ ਦੇ ਮੁਤਾਬਕ ਆਸਟ੍ਰੇਲੀਆ ਦੇ ਵਿੱਚ ਰਹਿਣ ਵਾਲੇ ਆਮ ਲੋਕਾਂ ਦੀ ਜਾਇਦਾਦ ਦੇ ਵਿੱਚ ਭਾਰੀ ਵਾਧਾ ਹੋਇਆ ਹੈ। ਰਿਪੋਰਟ ਦੇ ਅਨੁਸਾਰ ਮੀਡੀਅਨ ਵੈਲਥ, ਔਸਤਨ ਘਰੇਲੂ ਜਾਇਦਾਦ ਦੇ ਮਾਮਲੇ ਦੇ ਵਿੱਚ ਆਸਟ੍ਰੇਲੀਆ ਦੁਨੀਆ ਭਰ ਦੇ ਤੀਜੇ ਸਥਾਨ 'ਤੇ ਆ ਗਿਆ ਹੈ। ਇਸ ਸੂਚਾਰ ਵੱਧ ਰਹੇ ਬ੍ਰਿਸਬੇਨ ਅਤੇ ਪਰਥ ਦੇ ਬਾਜ਼ਾਰ ਮੱਠੇ ਪੈ ਗਏ ਹਨ ਅਤੇ ਐਡਲੇਡ ਦੇ ਵਿੱਚ ਮਾਰਕੀਟ ਬੜੀ ਸਥਿਰ ਹੈ। ਸਵਿਸ ਬੈਂਕ UBS ਦੀ ਤਾਜ਼ਾ ਗਲੋਬਲ ਵੈਲਥ ਰਿਪੋਰਟ ਦੇ ਮੁਤਾਬਕ ਆਸਟ੍ਰੇਲੀਆ ਦੇ ਵਿੱਚ ਰਹਿਣ ਵਾਲੇ ਆਮ ਲੋਕਾਂ ਦੀ ਜਾਇਦਾਦ ਦੇ ਵਿੱਚ ਭਾਰੀ ਵਾਧਾ ਹੋਇਆ ਹੈ। ਰਿਪੋਰਟ ਦੇ ਅਨੁਸਾਰ ਮੀਡੀਅਨ ਵੈਲਥ,

ਅੱਜੀਆਂ ਚੜਾਈਆਂ ਪਰ ਦਿਲ ਨਹੀਂ ਮੰਨਦਾ ਇਸ ਗੱਲ ਨੂੰ ਪਰ ਅੱਜ ਦੇ ਰਾਂਝੇ ਡੰਡੇ ਵਾਲੀ ਸਰਕਾਰ ਵੇਖ ਕੇ ਮਿੰਟ ਚ ਰਿਸ਼ਤਾ ਬਦਲ ਲੈਂਦੇ ਆ ਉਹਨਾਂ ਰਾਂਝਿਆਂ ਵਾਸਤੇ ਮੈਂ ਇੱਕ ਗੱਲ ਕਰਨ ਲੱਗੀ ਹਾਂ।

ਮਿੰਟਾਂ ਤੋਂ ਬਾਅਦ ਇੱਕ ਜਾਣਕਾਰੀ ਕਿ ਨਵਾਂ ਪੇਂਡੂ ਕਾਨੂੰਨ ਭਾਰਤ ਦੇ ਵਿੱਚ ਆਰਥਿਕਤਾ ਨੂੰ ਹੁਲਾਰਾ ਦੇ ਸਕੇਗਾ। 1 ਜੁਲਾਈ ਤੋਂ ਕੇਂਦਰ ਸਰਕਾਰ ਦੇ ਵੱਲੋਂ ਪੇਂਡੂ ਰੁਜ਼ਗਾਰ ਦੇ ਨਾਲ ਜੁੜੇ ਨਵੇਂ ਕਾਨੂੰਨ ਵਿਕਸਿਤ ਭਾਰਤ ਸੰਬੰਧੀ ਰੁਜ਼ਗਾਰ ਅਤੇ ਆਜੀਵਿਕਾ ਗ੍ਰਾਮੀਣ ਐਕਟ VBG ਰਾਮਜੀ ਕਾਨੂੰਨ ਲਾਗੂ ਕਰ ਦਿੱਤਾ ਗਿਆ ਹੈ। ਅਦਾਇਗੀ ਦੇ ਲਈ ਪਹਿਲੀ 95,690.31 ਹਜ਼ਾਰ ਕਰੋੜ ਦੀ ਰਾਸ਼ੀ ਵੀ ਰਾਜਾਂ ਵਿੱਚ ਵੰਡ ਦਿੱਤੀ ਗਈ ਹੈ। ਇਹਦੇ ਕੇਸ ਦੇ ਵਿੱਚ ਦੇਸ਼ ਦੀਆਂ 2,86,000 ਤੋਂ ਵਧੇਰੇ ਪੰਚਾਇਤਾਂ ਆਉਣਗੀਆਂ। ਕਾਂਗਰਸ ਦੀ ਅਗਵਾਈ ਵਾਲੇ ਸਾਂਝੇ ਗਠਜੋੜ ਦੀ ਸਰਕਾਰ ਦੇ ਸਮੇਂ 2005 ਦੇ ਵਿੱਚ ਬਣੀ ਨਰੇਗਾ ਯੋਜਨਾ ਅਤੇ ਬਾਅਦ ਦੇ ਵਿੱਚ ਇਹਦਾ ਨਾਮ ਬਦਲ ਕੇ ਮਗਨਰੇਗਾ ਕਰ ਦਿੱਤਾ ਗਿਆ ਸੀ, ਇਹਦੀ ਥਾਂ ਨਵੀਂ ਯੋਜਨਾ ਲਊਗੀ। ਕਾਂਗਰਸ ਸਮੇਤ ਦੇਸ਼ ਦੀਆਂ ਕਈ ਵੱਡੀਆਂ ਵਿਰੋਧੀ ਪਾਰਟੀਆਂ ਨੇ ਨਵੀਂ ਯੋਜਨਾ ਵਿਚਲੀਆਂ ਮੱਦਾਂ 'ਤੇ ਸਖ਼ਤ ਆਲੋਚਨਾ ਕੀਤੀ ਸੀ। ਕਰਨਾਟਕ ਸਰਕਾਰ ਨੇ ਇਹਦੇ ਵਿਰੁੱਧ ਅਦਾਲਤ ਦੇ ਵਿੱਚ ਮੁਕੱਦਮਾ ਵੀ ਦਾਇਰ ਕੀਤਾ ਸੀ। ਪੰਜਾਬ ਵਿਧਾਨ ਸਭਾ ਵਿੱਚ ਇਹਦੇ ਲਾਗੂ ਹੋਣ ਵਿਰੁੱਧ ਮਤਾ ਵੀ ਪਾਸ ਕੀਤਾ ਗਿਆ ਸੀ। ਪੇਂਡੂ ਰੁਜ਼ਗਾਰ ਸੰਬੰਧੀ ਕੁਝ ਯੋਜਨਾਵਾਂ ਦੇਸ਼ ਵਿੱਚ ਚੱਲਦੀਆਂ ਰਹੀਆਂ ਹਨ। 3ਜੀ 5 ਸਾਲਾ ਯੋਜਨਾ ਜੋ 1961 ਦੇ ਵਿੱਚ ਸ਼ੁਰੂ ਕੀਤੀ ਗਈ ਸੀ, ਦਿਹਾੜੀ ਰੁਜ਼ਗਾਰ ਯੋਜਨਾ ਆਰੰਭ ਕੀਤੀ ਗਈ, 1,000 ਦੇ ਲਗਭਗ ਬਲਾਕਾਂ ਦੇ ਵਿੱਚ ਲਾਗੂ ਕੀਤੀ ਗਈ। ਕਾਂਗਰਸ ਦੀ ਗਠਜੋੜ ਦੀ ਸਰਕਾਰ ਦੇ ਵੱਲੋਂ 2005 ਦੇ ਵਿੱਚ ਆਰੰਭ ਕੀਤੀ ਗਈ ਮਨਰੇਗਾ ਯੋਜਨਾ ਨੂੰ ਇੱਕ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਰਿਹਾ ਹੈ। ਮੋਦੀ ਸਰਕਾਰ ਨੇ ਇਹਨੂੰ ਜਾਰੀ ਰੱਖਿਆ। ਉਸ ਵੱਲੋਂ ਲਗਾਤਾਰ ਇਸ ਯੋਜਨਾ ਦੀਆਂ ਖਾਮੀਆਂ ਨੂੰ ਦਰਸਾਇਆ ਜਾਂਦਾ ਰਿਹਾ। ਨਵਾਂ ਜੋ ਕਾਨੂੰਨ ਹੈ ਉਹਦੇ ਅਧੀਨ ਦਿਹਾਤੀ ਰੁਜ਼ਗਾਰ ਯੋਜਨਾ ਲਈ 60% ਫੰਡ ਜਿਹੜੇ ਆ ਕੇਂਦਰ ਸਰਕਾਰ ਦਊਗਾ, ਰਾਜਾਂ ਨੂੰ 40% ਫੰਡਾਂ ਦਾ ਯੋਗਦਾਨ ਕਰਨਾ ਪਊਗਾ। ਯਕੀਨੀ ਬਣਾਊਗੀ ਸਰਕਾਰ ਕਿ ਕੋਈ ਵੀ ਯੋਗ ਪੇਂਡੂ ਮਜ਼ਦੂਰ ਇੱਕ ਦਿਨ ਲਈ ਵੀ ਕੰਮ ਤੋਂ ਬਿਨਾਂ ਨਾ ਰਹਿ ਸਕੇ। ਗ੍ਰਾਮ ਪੰਚਾਇਤਾਂ ਇਸ ਯੋਜਨਾ ਨੂੰ ਲਾਗੂ ਕਰਨ ਦੇ ਵਿੱਚ ਮੁੱਖ ਭੂਮਿਕਾ ਨਿਭਾਉਣਗੀਆਂ। ਕੇਂਦਰੀ ਮੰਤਰੀ ਅਨੁਸਾਰ ਪਹਿਲੀ ਯੋਜਨਾ ਵਿੱਚ ਕਈ ਗੰਭੀਰ ਘਾਟਾਂ ਸਨ, ਧਨ ਦਾ ਦੁਰਉਪਯੋਗ ਹੋ ਰਿਹਾ ਸੀ, ਮਜ਼ਦੂਰਾਂ ਦੀਆਂ ਦਿਹਾੜੀਆਂ ਦੇ ਵਿੱਚ ਹੇਰਾਫੇਰੀ ਕੀਤੀ ਜਾ ਰਹੀ ਸੀ। ਪਹਿਲੀ ਯੋਜਨਾ ਦੇ ਵਿੱਚ ਵੱਖ ਵੱਖ ਰਾਜਾਂ ਵਿੱਚ ਦਿਹਾੜੀਆਂ ਦੇ ਭੁਗਤਾਨ ਵਿੱਚ ਵੱਡਾ ਅੰਤਰ ਸੀ। ਉੱਤਰਾਖੰਡ, ਤ੍ਰਿਪੁਰਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਉੜੀਸਾ ਦੇ ਵਿੱਚ 241 ਰੁਪਈਏ ਪ੍ਰਤੀ ਦਿਨ ਦਿਹਾੜੀ ਦਿੱਤੀ ਜਾਂਦੀ ਸੀ। ਕੇਰਲਾ, ਹਰਿਆਣਾ, ਪੰਜਾਬ, ਕਰਨਾਟਕ ਦੇ ਵਿੱਚ ਦਿਹਾੜੀ 360 ਤੋਂ ਲੈ ਕੇ 490 ਰੁਪਈਏ ਤੱਕ ਸੀ, ਪਰ ਹੁਣ ਘੱਟੋ ਘੱਟ ਦਿਹਾੜੀ 327 ਰੁਪਏ ਪ੍ਰਤੀ ਦਿਨ ਨਿਸ਼ਚਿਤ ਕੀਤੀ ਗਈ ਹੈ। 29 ਰਾਜਾਂ ਅਤੇ ਕੇਂਦਰ ਪ੍ਰਸ਼ਾਸਿਤ ਦੇਸ਼ਾਂ ਨੇ ਇਸ ਕਾਨੂੰਨ ਲਈ ਬਜਟ ਦੇ ਪ੍ਰਬੰਧ ਕਰ ਲਏ ਹਨ। 24 ਰਾਜਾਂ ਨੇ ਇਸ ਯੋਜਨਾ ਪ੍ਰਤੀ ਸਰਕਾਰੀ ਤੌਰ 'ਤੇ ਹਾਮੀ ਭਰ ਦਿੱਤੀ ਹੈ। ਨਵੇਂ ਡਿਜੀਟਲ ਪ੍ਰਬੰਧ ਰਾਹੀਂ ਕੰਮ ਖਤਮ ਹੋਣ ਤੋਂ ਕੁਝ ਦਿਨਾਂ ਦੇ ਅੰਦਰ ਹੀ ਪੈਸੇ ਸਿੱਧੇ ਦਿਹਾੜੀਦਾਰ ਦੇ ਖਾਤੇ ਦੇ ਵਿੱਚ ਪਾ ਦਿੱਤੇ ਜਾਣਗੇ। ਦਿਹਾੜੀਦਾਰ ਦੀ ਹਾਜ਼ਰੀ ਨੂੰ ਡਿਜੀਟਲ ਪ੍ਰਬੰਧ ਨਾਲ ਜੋੜਿਆ ਗਿਆ ਹੈ। ਸਰਕਾਰ ਵੱਲੋਂ ਸਮੁੱਚੇ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ ਵੱਡੇ ਯਤਨ ਕੀਤੇ ਜਾ ਗਏ ਹਨ। ਇਹ ਵੀ ਦੇਖਿਆ ਜਾਊਗਾ ਕਿ ਇਹ ਨਵਾਂ ਕਾਨੂੰਨ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਕਿੰਨਾ ਕੁ ਸਹਾਈ ਹੁੰਦਾ ਹੈ, ਕਿਉਂਕਿ ਇਸ ਕਾਨੂੰਨ ਦੇ ਵਿੱਚ ਯੋਗ ਪੇਂਡੂ ਪਰਿਵਾਰਾਂ ਨੂੰ 125 ਦਿਨਾਂ ਤੱਕ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਹ ਸੀ ਇੱਕ ਰਿਪੋਰਟ ਤੇ ਲਓ ਕੁਝ ਗੀਤ।

0: ਇੱਕ ਛੋਟੀ ਜਿਹੀ ਕਵਿਤਾ ਦਾਸਤਾਨੇ ਫੁੱਲ ਫੁੱਲ ਦੀ ਕਹਾਣੀ ਚੋਖੀ ਮਿਹਨਤ ਕਰਕੇ ਮਾਲੀ ਨੇ ਇੱਕ ਬਾਗ ਲਗਾਇਆ ਭਾਂਤ ਭਾਂਤ ਦੇ ਫੁੱਲਾਂ
1: You're listening to 3ZZZ, Melbourne Ethnic Community Radio, 92.3 FM, broadcasting in your language.
2: The following program is in Punjabi.
3: Agla program Punjabi bhasha de vich

0: 3ZZZ 92.3 FM.
1: 3ZZZ 92.3 FM ਤੇ
2: ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਇਸ ਪ੍ਰੋਗਰਾਮ ਦਾ ਅੱਧੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਨਵਾਂ ਦਿਨ, ਨਵੀਂ ਤਾਰੀਖ ਬਦਲ ਚੁੱਕੀ ਹੈ। ਨਵਾਂ ਦਿਨ ਸ਼ੁਰੂ ਹੋ ਚੁੱਕਾ ਹੈ, ਨਵੀਂ ਤਾਰੀਖ ਸ਼ੁਰੂ ਹੋ ਚੁੱਕੀ ਹੈ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਸੁਣਦੇ ਹਾਂ ਕੁਝ ਗੀਤ।

ਮੈਲਬੋਰਨ ਦੀ ਇੱਕ ਪ੍ਰਮੁੱਖ ਟੋਲ ਕੰਪਨੀ ਹੈ ਲਿੰਕਟੀ। ਉਹਨੇ ਸਿਸਟਮ ਦੀ ਇੱਕ ਤਕਨੀਕੀ ਗਲਤੀ ਦੇ ਕਾਰਨ ਹਜ਼ਾਰਾਂ ਡਰਾਈਵਰਾਂ ਦੇ ਕੋਲੋਂ ਗਲਤ ਚਾਰਜ ਵਸੂਲਣ ਦੀ ਗੱਲ ਕਬੂਲੀ ਹੈ। ਕੰਪਨੀ ਦੇ ਮੁਤਾਬਕ ਗਲਤੀ ਦੇ ਕਾਰਨ ਲਗਭਗ 90,000 ਗੱਡੀਆਂ ਪ੍ਰਭਾਵਿਤ ਹੋਈਆਂ, ਜਿਨ੍ਹਾਂ ਕੋਲੋਂ ਪਿਛਲੇ 10 ਸਾਲਾਂ ਦੇ ਦੌਰਾਨ ਲਗਭਗ 1.4 ਮਿਲੀਅਨ ਯਾਤਰਾਵਾਂ ਦੇ ਲਈ ਵਾਧੂ ਪੈਸੇ ਵਸੂਲੇ ਗਏ। ਇਹ ਗਲਤੀ ਮੁੱਖ ਤੌਰ 'ਤੇ ਸਿਟੀ ਲਿੰਕ ਅਤੇ ਵੈਸਟ ਗੇਟ ਟਨਲ ਦੀ ਵਰਤੋਂ ਕਰਨ ਵਾਲੇ ਡਰਾਈਵਰਾਂ ਨਾਲ ਹੋਈ ਹੈ। ਲਿੰਕ ਟੀ ਦੀ ਕੰਪਨੀ ਟਰਾਂਸ ਅਰਬਨ ਦੇ ਬੁਲਾਰੇ ਨੇ ਜਨਤਕ ਤੌਰ 'ਤੇ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹ ਗਾਹਕਾਂ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰ ਸਕੇ। ਕੰਪਨੀ ਨੇ ਭਰੋਸਾ ਦਿੱਤਾ ਕਿ ਪ੍ਰਭਾਵਿਤ ਲੋਕਾਂ ਨੂੰ ਮਹਿੰਗਾਈ ਦਰ ਦੇ ਹਿਸਾਬ ਦੇ ਨਾਲ ਪੂਰਾ ਰਿਫੰਡ ਦਿੱਤਾ ਜਾਊਗਾ, ਹੋਈ ਪਰੇਸ਼ਾਨੀ ਦੇ ਬਦਲੇ ਵਾਧੂ ਮੁਆਵਜ਼ਾ ਵੀ ਮਿਲੂਗਾ। ਰਾਹਤ ਦੀ ਗੱਲ ਇਹ ਹੈ ਕਿ ਡਰਾਈਵਰਾਂ ਨੂੰ ਖੁਦ ਕੋਈ ਕਰਨ ਦੀ ਲੋੜ ਨਹੀਂ, ਕੰਪਨੀ ਉਹਨਾਂ ਨਾਲ ਖੁਦ ਸੰਪਰਕ ਕਰੂਗੀ। ਗੱਡੀਆਂ ਦੇ ਕੋਲੋਂ ਗਲਤੀ ਦੇ ਨਾਲ ਘੱਟ ਟੋਲ ਲਿਆ ਗਿਆ ਸੀ, ਉਹਨਾਂ ਦੇ ਕੋਲੋਂ ਬਾਕੀ ਰਕਮ ਨਹੀਂ ਵਸੂਲੀ ਜਾਵੇਗੀ। ਇੱਕ ਜਾਣਕਾਰੀ ਤੇ ਲਓ, ਹੁਣ ਸੁਣਦੇ ਹਾਂ ਗੀਤ।

ਆਸਟ੍ਰੇਲੀਆ ਦੀ ਸਰਕਾਰ ਨੇ ਇੱਕ ਵਾਰ ਫੇਰ ਵਿਦੇਸ਼ੀ ਗ੍ਰੈਜੂਏਟਾਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਬਿਨਾਂ ਕਿਸੇ ਅਗਾਊਂ ਸੂਚਨਾ ਦੇ ਫੀਸ ਦੇ ਵਿੱਚ 25% ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ ਟੈਂਪਰੇਰੀ ਗ੍ਰੈਜੂਏਟ ਵੀਜ਼ਾ ਦੇ ਵਿੱਚ, ਜਿਸ ਨਾਲ ਹੁਣ ਸ਼ੁਰੂਆਤੀ ਫੀਸ ਵੱਧ ਕੇ $5,750 ਆਸਟ੍ਰੇਲੀਅਨ ਡਾਲਰ ਹੋ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਮਾਰਚ ਦੇ ਵਿੱਚ ਫੀਸ ਨੂੰ ਦੁੱਗਣਾ ਕਰਕੇ $4,600 ਕਰ ਦਿੱਤਾ ਗਿਆ ਸੀ। 4 ਮਹੀਨਿਆਂ ਦੇ ਅੰਦਰ ਅੰਦਰ ਇਹ ਦੂਜਾ ਵਾਧਾ ਹੈ। ਨਵੀਆਂ ਦਰਾਂ 1 ਜੁਲਾਈ ਤੋਂ ਲਾਗੂ ਕਰ ਦਿੱਤੀਆਂ ਗਈਆਂ ਹਨ। ਇਹ ਕਦਮ ਦੇਸ਼ ਦੇ ਵਿੱਚ ਵੱਧ ਰਹੇ ਮਾਈਗ੍ਰੇਸ਼ਨ ਦੇ ਦਬਾਅ ਅਤੇ ਹਾਊਸਿੰਗ ਸੰਕਟ ਨੂੰ ਕੰਟਰੋਲ ਕਰਨ ਲਈ ਚੁੱਕਿਆ ਗਿਆ ਪ੍ਰਤੀਤ ਹੁੰਦਾ ਹੈ। ਦੂਜੇ ਪਾਸੇ ਕੈਪਾ, ਕੌਂਸਲ ਆਫ ਆਸਟ੍ਰੇਲੀਅਨ ਪੋਸਟ ਗ੍ਰੈਜੂਏਟ ਐਸੋਸੀਏਸ਼ਨ ਵਰਗੇ ਵਿਦਿਆਰਥੀ ਸੰਗਠਨਾਂ ਅਤੇ ਰਾਜਨੇਤਾਵਾਂ ਨੇ ਇਸ ਫੈਸਲੇ ਦਾ ਸਖ਼ਤ ਵਿਰੋਧ ਕੀਤਾ। ਇੰਟਰਨੈਸ਼ਨਲ ਸਟੂਡੈਂਟਸ 'ਤੇ ਆਰਥਿਕ ਬੋਝ ਵਧੇਗਾ, ਉਹਨਾਂ ਕਿਹਾ, ਅਤੇ ਹੋਣਹਾਰ ਗ੍ਰੈਜੂਏਟ ਆਸਟ੍ਰੇਲੀਆ ਦੇ ਵਿੱਚ ਰੁਕਣ ਤੋਂ ਨਿਰਉਤਸ਼ਾਹਿਤ ਹੋਣਗੇ। ਇਹੀ ਨਹੀਂ, ਆਸਟ੍ਰੇਲੀਆ ਸਰਕਾਰ ਵੱਲੋਂ ਹੋਰ ਵੀਜ਼ਾ ਫੀਸਾਂ ਦੇ ਵਿੱਚ ਵੀ ਭਾਰੀ ਵਾਧੇ ਕੀਤੇ ਗਏ ਹਨ, ਜਿਸ ਕਾਰਨ ਪ੍ਰਵਾਸੀ ਪਰਿਵਾਰਾਂ ਦੇ ਵਿੱਚ ਭਾਰੀ ਨਿਰਾਸ਼ਾ ਗੁੱਸਾ ਪਾਇਆ ਜਾ ਰਿਹਾ ਹੈ। ਪਾਰਟਨਰ ਵੀਜ਼ਾ 820, 801, 300, 900 ਦੀ ਫੀਸ ਵੱਧ ਕੇ $11,710 ਤੱਕ ਪੁੱਜ ਚੁੱਕੀ ਹੈ। ਇਸੇ ਤਰ੍ਹਾਂ ਬਜ਼ੁਰਗ ਮਾਪਿਆਂ ਦੇ ਵੀਜ਼ੇ ਏਜਡ ਪੇਰੈਂਟ 804 ਦੇ ਲਈ $6,600, ਕੰਟਰੀਬਿਊਟਰੀ ਪੇਰੈਂਟ ਵੀਜ਼ੇ 143 ਦੇ ਲਈ $4,040 ਦੇਣੇ ਪੈਣਗੇ। ਵਿਜ਼ਿਟਰ ਵੀਜ਼ਾ 600 ਦੀ ਫੀਸ $250, BVB ਦੀ ਫੀਸ $575 ਨਿਰਧਾਰਿਤ ਕੀਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਆਪਣੇ ਪਰਿਵਾਰਾਂ ਦੇ ਨਾਲ ਰਹਿਣ ਲਈ $11,000 ਤੋਂ ਵੱਧ ਦੀ ਰਕਮ ਵਸੂਲਣਾ ਪ੍ਰੋਸੈਸਿੰਗ ਫੀਸ ਨਹੀਂ ਬਲਕਿ ਪਰਿਵਾਰਾਂ 'ਤੇ ਇੱਕ ਕਿਸਮ ਦਾ ਪੇਰੈਂਟ ਵੀਜ਼ੇ 143 ਦੇ ਲਈ $4,040 ਦੇਣੇ ਪੈਣਗੇ। ਵਿਜ਼ਿਟਰ ਵੀਜ਼ਾ 600 ਦੀ ਫੀਸ $250, BVB ਦੀ ਫੀਸ $575 ਨਿਰਧਾਰਿਤ ਕੀਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਆਪਣੇ ਪਰਿਵਾਰਾਂ ਦੇ ਨਾਲ ਰਹਿਣ ਲਈ 11,000

ਜੁਲਾਈ ਤੋਂ ਫੈਡਰਲ ਬਜਟ ਦੇ ਵਿੱਚ ਐਲਾਨੀਆਂ ਗਈਆਂ ਕਈ ਮਹੱਤਵਪੂਰਨ ਤਬਦੀਲੀਆਂ ਹੋਈਆਂ ਹਨ ਜੋ 14 million ਵਰਕਰਾਂ ਨੂੰ ਪ੍ਰਭਾਵਿਤ ਕਰਨਗੀਆਂ। 1 July ਤੋਂ ਹਰ ਆਸਟ੍ਰੇਲੀਅਨ ਟੈਕਸ ਪੇਅਰ ਨੂੰ ਟੈਕਸ 'ਚ ਰਾਹਤ ਮਿਲੇਗੀ। 18,201 ਤੋਂ ਲੈ ਕੇ $45,000 ਦੇ ਵਿਚਕਾਰ ਦੀ ਟੈਕਸ ਯੋਗ ਆਮਦਨ 'ਤੇ ਟੈਕਸ ਦੀ ਦਰ 16% ਤੋਂ ਘਟਾ ਕੇ 15% ਕਰ ਦਿੱਤੀ ਗਈ ਹੈ। ਹਰ ਇੱਕ ਨੂੰ ਟੈਕਸ ਪੇਅਰ ਨੂੰ $268 ਤੱਕ ਦੀ ਬੱਚਤ ਹੋਵੇਗੀ। ਦੂਜੀ ਗੱਲ, ਆਮ ਲੋਕਾਂ ਨੂੰ ਮਿਲੀ ਟੈਕਸ ਰਾਹਤ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਕਾਰਨ ਪ੍ਰਭਾਵਿਤ ਹੋ ਸਕਦੀ ਹੈ। ਸੰਕਟ ਦੌਰਾਨ ਦਿੱਤੀ ਗਈ ਫਿਊਲ ਐਕਸਾਈਜ਼ ਛੋਟ 1 July ਨੂੰ ਖਤਮ ਹੋ ਰਹੀ ਹੈ। ਇਹਦੇ ਨਾਲ ਹੈਵੀ ਵਹੀਕਲ 'ਤੇ ਮਿਲੀ ਅਸਥਾਈ ਰਾਹਤ ਖਤਮ ਹੋ ਜਾਊਗੀ, ਜਿਹਦੇ ਨਾਲ ਟਰਾਂਸਪੋਰਟ ਕਾਰੋਬਾਰਾਂ 'ਤੇ ਡੀਜ਼ਲ ਦਾ ਬੋਝ ਵਧੂਗਾ। ਪੈਟਰੋਲ ਪੰਪਾਂ 'ਤੇ ਕੀਮਤਾਂ ਮੁੜ ਵੱਧ ਸਕਦੀਆਂ ਹਨ। ਇੰਪਲਾਈਜ਼ ਨੂੰ ਹਰ 3 ਮਹੀਨਿਆਂ ਬਾਅਦ ਸੁਪਰ ਜਮ੍ਹਾਂ ਕਰਾਉਣ ਦੀ ਬਜਾਏ ਨਵੇਂ ਪੇ ਸੁਪਰ ਕਾਨੂੰਨ ਤਹਿਤ ਕਰਮਚਾਰੀਆਂ ਦੀ ਸੈਲਰੀ ਦੇ ਨਾਲ ਹੀ ਸੁਪਰ ਦਾ ਭੁਗਤਾਨ ਕਰਨਾ ਪਊਗਾ, ਜੋ 7 ਦਿਨਾਂ ਦੇ ਅੰਦਰ ਅੰਦਰ ਖਾਤੇ ਦੇ ਵਿੱਚ ਪਹੁੰਚਣਾ ਲਾਜ਼ਮੀ ਹੈ। ਸੁਪਰ ਦੀ ਗਣਨਾ ਹੁਣ ਆਰਡੀਨਰੀ ਟਾਈਮ ਅਰਨਿੰਗਸ ਦੀ ਬਜਾਏ ਕੁਆਲੀਫਾਈਂਗ ਅਰਨਰਸ ਦੇ 12% ਦੇ ਹਿਸਾਬ ਨਾਲ ਕੀਤੀ ਜਾਵੇਗੀ। ਆਸਟ੍ਰੇਲੀਆ ਦੇ ਲੱਖਾਂ ਘੱਟ ਕਮਾਈ ਕਰਨ ਵਾਲੇ ਵਰਕਰਾਂ ਲਈ ਖੁਸ਼ਖਬਰੀ ਹੈ। ਸਾਲਾਨਾ ਘੱਟੋ ਘੱਟ ਵੇਜ ਦੇ ਵਿੱਚ 4.75% ਦਾ ਵਾਧਾ ਕੀਤਾ ਗਿਆ ਹੈ। ਨਵੀਂ ਦਰ $26.44 ਪ੍ਰਤੀ ਘੰਟਾ ਜਾਂ $1,004.90 ਪ੍ਰਤੀ ਹਫ਼ਤਾ ਹੋ ਜਾਵੇਗੀ। ਇਤਿਹਾਸ 'ਚ ਪਹਿਲੀ ਵਾਰ ਹਫ਼ਤਾਵਾਰੀ ਕਮਾਈ $101,000 ਤੋਂ ਪਾਰ ਹੋਈ ਹੈ। ਨਿਊ ਸਾਊਥ ਵੇਲ ਸਾਊਥ ਈਸਟ ਕਵੀਨਲੈਂਡ ਦੇ ਲੋਕਾਂ ਲਈ ਰਾਹਤ ਦੀ ਖਬਰ ਹੈ, ਕਿਉਂਕਿ ਡਿਫਾਲਟ ਮਾਰਕੀਟ ਆਫਰ ਘਟਣ ਕਰਕੇ ਬਿਜਲੀ ਦੇ ਬਿੱਲ ਘੱਟ ਹੋਣਗੇ। ਇਸ ਵਾਰ ਸੁਤੰਤਰ ਰੈਮੂਨਰੇਸ਼ਨ ਟ੍ਰਿਬਿਊਨਲ ਨੇ 1 July ਤੋਂ ਨੇਤਾਵਾਂ ਸੰਸਦ ਮੈਂਬਰਾਂ ਦੀ ਤਨਖਾਹ ਦੇ ਵਿੱਚ ਕੋਈ ਵਾਧਾ ਨਾ ਕਰਨ ਦਾ ਫੈਸਲਾ ਕੀਤਾ ਹੈ। 2 ਸਾਲਾਂ ਦੇ ਵਿੱਚ ਉਹਨਾਂ ਦੀ ਤਨਖਾਹ ਦੇ ਵਿੱਚ 2.4 ਅਤੇ 3.5% ਦਾ ਵਾਧਾ ਹੋਇਆ ਸੀ। ਆਉਂਦੇ ਹਾਂ ਕੁਝ ਗੀਤ। 2 ਗੀਤ ਮੈਂ ਆਪ ਜੀ ਨੂੰ ਸੁਣਾਉਣ ਜਾ ਰਿਹਾ ਹਾਂ। ਪੰਜਾਬ ਦੇ ਵਿੱਚ ਬਰਸਾਤਾਂ ਦੇ ਵਿੱਚ ਅੰਬੀਆਂ ਦਾ ਮੌਸਮ ਹੁੰਦਾ ਹੈ, ਅੰਬਾਂ ਦਾ ਮੌਸਮ ਹੁੰਦਾ ਹੈ, ਖਾਸ ਕਰਕੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ। ਜੋ 2 ਗੀਤ ਹਨ, 1 ਗੀਤ ਗਾਇਆ ਹੈ ਕਰਨੈਲ ਗਿੱਲ ਨੇ ਅਤੇ 2 ਗੀਤ ਹੈ ਸੁਖਵਿੰਦਰ ਸਿੰਘ ਦਾ ਗਾਇਆ ਹੋਇਆ। ਗੀਤ ਦੇ ਬੋਲ ਮੁੱਢਲੇ ਇੱਕੋ ਹੀ ਹਨ, ਅੰਬੀਆਂ ਨੂੰ ਤਰਸੇਂਗੀ। ਲਓ ਗੀਤ ਸੁਣੋ ਅਤੇ ਤੁਸੀਂ ਆਪ ਫੈਸਲਾ ਕਰ ਲਓ ਕਿ ਕਿਸ ਤਰ੍ਹਾਂ ਇਹਨਾਂ ਗਾਇਕਾਂ ਨੇ ਇਹਨਾਂ 2 ਗੀਤਾਂ ਨੂੰ ਪੇਸ਼ ਕੀਤਾ ਹੈ।

ਗੰਨਿਆਂ ਦੇ ਰਸ ਵਾਰੀ ਦਾ ਸਾਡੇ ਪਿੰਡ ਦੇ ਖੂਹਾਂ ਦਾ ਪਾਣੀ ਅੰਬਾਂ ਦੀਆਂ ਛਾਵਾਂ ਠੰਡੀਆਂ ਵੱਧ ਸੁਰਗਾਂ ਤੋਂ ਝੂਠ ਨਾ ਜਾਣੀ ਨੀ ਅੰਬਾਂ ਦੀਆਂ ਛਾਵਾਂ ਠੰਡੀਆਂ ਵੱਧ ਸੁਰਗਾਂ ਤੋਂ ਝੂਠ ਨਾ ਜਾਣੀ ਛੱਡ ਕੇ ਨਾ ਜਾਈ ਬੱਲੀਏ ਛੱਡ ਕੇ ਨਾ ਜਾਈ ਬੱਲੀਏ।

ਇਹਨਾਂ ਦੋ ਗੀਤਾਂ ਤੋਂ ਬਾਅਦ ਸੁਣਦੇ ਹਾਂ ਖ਼ਬਰਾਂ। ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਰਜੇਸ਼ ਰਾਣਾ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹਨ। ਪਾਰਟੀ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸ਼ਾਮਲ ਕਰਵਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਵਾਦਿਤ ਵੀਡੀਓ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਸਪੈਸ਼ਲ DGP ਨੂੰ ਲਿਖਤੀ ਸ਼ਿਕਾਇਤ ਸੌਂਪ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ਼ ਪਰਚਾ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਗੋਲੀਕਾਂਡ ਦੀ ਪੜਤਾਲ ਦੇ ਲਈ ਪਿੰਡ ਬਹਿਬਲ ਕਲਾਂ ਬਰਗਾਲੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੀ ਵਿੱਚ ਗਈ ਵਿਸ਼ੇਸ਼ ਜਾਂਚ ਟੀਮ ਨੇ ਇਲਾਕੇ ਦੇ ਆਮ ਲੋਕਾਂ ਨੂੰ ਪੜਤਾਲ ਦੇ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ। ਜਾਂਚ ਟੀਮ ਦੇ ਮੈਂਬਰਾਂ ਨੇ ਪੂਰਾ ਦਿਨ ਕੇਸਾਂ ਨਾਲ ਸੰਬੰਧਿਤ ਜਾਣਕਾਰੀ ਰੱਖਣ ਵਾਲੇ ਲੋਕਾਂ ਦੇ ਬਿਆਨ ਕ੍ਰਮਬੱਧ ਕੀਤੇ। ਇੱਕ ਜਨਤਕ ਨੋਟਿਸ ਜਾਰੀ ਕਰਕੇ ਅਪੀਲ ਕੀਤੀ ਗਈ ਕਿ ਕੋਈ ਵੀ ਵਿਅਕਤੀ ਬਹਿਬਲ ਗੋਲੀਕਾਂਡ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਸੰਬੰਧੀ ਦਰਜ ਕੀਤੇ ਗਏ ਦੋ ਵੱਖ ਵੱਖ ਕੇਸਾਂ ਬਾਰੇ ਜਾਣਕਾਰੀ ਰੱਖਦਾ ਹੈ ਤਾਂ ਉਹ 3 ਜੁਲਾਈ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਨਾਲ ਮੋਬਾਈਲ ਨੰਬਰ ਤੇ ਸੰਪਰਕ ਕਰ ਸਕਦਾ ਹੈ। ਲੰਮੇ ਸਮੇਂ ਤੱਕ ਵਿਵਾਦਾਂ ਦਾ ਸਾਹਮਣਾ ਕਰਨ ਤੋਂ ਬਾਅਦ ਦਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਹੁਣ ਸਤਲੁਜ ਨਾਮ ਦੇ ਹੇਠ OTT ਪਲੇਟਫਾਰਮ G5 ਤੇ ਰਿਲੀਜ਼ ਹੋ ਗਈ ਹੈ। ਇਹ ਫਿਲਮ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਹੈ। ਰੈਵਨਿਊ ਪਟਵਾਰ ਯੂਨੀਅਨ ਪੰਜਾਬ ਨੇ 2 ਵਰ੍ਹਿਆਂ ਦੇ ਦੌਰਾਨ ਪੰਜਾਬ ਸਰਕਾਰ ਦੇ ਨਾਲ ਚੱਲੇ ਸੰਵਾਦ ਦੇ ਵਿੱਚ ਕੋਈ ਨਤੀਜਾ ਸਾਹਮਣੇ ਨਾ ਆਉਣ ਮਗਰੋਂ ਸੂਬਾ ਸਰਕਾਰ ਦੇ ਖਿਲਾਫ਼ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਸਰਕਾਰ ਦੀ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਖਿਲਾਫ਼ ਆਰ ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ ਹੈ। ਨਵੀਆਂ ਸੋਧਾਂ ਦੇ ਮਗਰੋਂ ਆਈ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਨੇ ਆਪ ਸਰਕਾਰ ਨੂੰ ਸਖ਼ਤ ਲਹਿਜੇ ਦੇ ਵਿੱਚ ਆਖਿਆ ਕਿ ਪੰਜਾਬ ਦੇ ਕਿਸਾਨ ਦੀ ਮਰਜ਼ੀ ਤੋਂ ਬਿਨਾਂ 1 ਇੰਚ ਵੀ ਜਬਰੀ ਅਕਵਾਇਰ ਜ਼ਮੀਨ ਨਹੀਂ ਹੋਣ ਦੇਵਾਂਗੇ। ਲੈਂਡ ਪੂਲਿੰਗ ਨੀਤੀ ਦੇ ਵਿੱਚ ਸੋਧਾਂ ਦੇ ਨਾਮ ਹੇਠ ਕਿਸਾਨਾਂ ਨੂੰ ਭਰਮ ਜਾਲ 'ਚ ਫਸਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਜੋਗਿੰਦਰ ਸਿੰਘ ਗੁਰਾਹਾ ਨੇ ਕਿਹਾ ਕਿ ਉਹ ਕਿਸਾਨਾਂ ਦੇ ਪੁਰਖਿਆਂ ਦੀਆਂ ਜ਼ਮੀਨਾਂ ਕਿਸੇ ਵੀ ਕੀਮਤ 'ਤੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਨਹੀਂ ਕਰਨ ਦੇਣਗੇ। ਇਹ ਜ਼ਮੀਨਾਂ ਨਹੀਂ ਬਲਕਿ ਕਿਸਾਨਾਂ ਦਾ ਖੂਨ ਪਸੀਨਾ ਹੈ, ਪੁਰਖਿਆਂ ਦੀ ਨਿਸ਼ਾਨੀ ਹੈ। ਈਸੜੂ ਖੰਨਾ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਖੇਤਾਂ ਨੂੰ ਨਹਿਰੀ ਪਾਣੀ ਦੇਣ ਲਈ ਪੱਕੇ ਸੂਹਿਆਂ ਦਾ ਜਾਲ ਵਿਛਾਇਆ ਗਿਆ। ਪਿੰਡ ਨਸਰਾਲੀ ਲਾਗੇ ਇੱਕ ਜਗ੍ਹਾ ਤੋਂ ਦੂਜੀ ਵਾਰ ਸੂਹਾ ਟੁੱਟਣ ਦੇ ਜਾਣ ਦੇ ਕਾਰਨ ਕਿਸਾਨਾਂ ਦੀ ਲਗਭਗ 70 ਏਕੜ ਤੋਂ ਵੱਧ ਝੋਨੇ ਦੀ ਫਸਲ ਪਾਣੀ ਦੇ ਵਿੱਚ ਡੁੱਬ ਗਈ ਹੈ। ਸੂਹਾ ਪੱਕਾ ਕਰਨ ਸਮੇਂ ਵਰਤੇ ਗਏ ਮਟੀਰੀਅਲ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ। ਖੇਤਾਂ ਨੂੰ ਨਹਿਰੀ ਪਾਣੀ ਦੇਣਾ ਪੰਜਾਬ ਸਰਕਾਰ ਦਾ ਚੰਗਾ ਉਪਰਾਲਾ ਹੈ, ਪਰ ਸੂਹੇ ਦਾ ਵਾਰ ਵਾਰ ਵੀ ਟੁੱਟਣਾ ਸ਼ੱਕ ਦੇ ਘੇਰੇ ਦੇ ਵਿੱਚ ਆਉਂਦਾ ਹੈ। ਕਾਂਗਰਸ ਦੇ ਵਿੱਚ ਚੱਲ ਰਹੀ ਬਗਾਵਤ ਦੀਆਂ ਚਰਚਾਵਾਂ ਦਰਮਿਆਨ ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜੇ ਕੋਈ ਵੀ ਭਾਜਪਾ ਵਿੱਚ ਆਉਣਾ ਚਾਹੁੰਦਾ ਹੈ ਤਾਂ ਪਾਰਟੀ ਦੇ ਵਿੱਚ ਉਹਦਾ ਸਵਾਗਤ ਹੈ। ਸਕੂਲ ਸਿੱਖਿਆ ਡਾਇਰੈਕਟੋਰੇਟ ਐਲੀਮੈਂਟਰੀ ਪੰਜਾਬ ਨੇ ਸੂਬੇ ਦੇ ਸਮੂਹ ਗੈਰ ਸਹਾਇਤਾ ਪ੍ਰਾਪਤ ਯਾਨੀ ਕਿ ਪ੍ਰਾਈਵੇਟ ਸਕੂਲਾਂ ਨੂੰ ਇੱਕ ਹੁਕਮ ਜਾਰੀ ਕਰਦਿਆਂ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਪਛੜੇ ਵਰਗਾਂ ਦੇ ਚੁਣੇ ਗਏ ਬੱਚਿਆਂ ਦੀ ਦਾਖਲਾ ਪ੍ਰਕਿਰਿਆ ਨੂੰ 20 ਜੁਲਾਈ ਤੱਕ ਹਰ ਹਾਲ ਦੇ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਦਾਖਲੇ ਵਿੱਦਿਅਕ ਸੈਸ਼ਨ 2026-27 ਲਈ ਸੂਬੇ ਭਰ ਦੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਲਈ ਰਾਖਵੇਂ ਕੀਤੇ ਗਏ 25% ਕੋਟੇ ਦੇ ਅਧੀਨ ਕੀਤੇ ਜਾਣੇ ਹਨ। ਜਲੰਧਰ ਕੈਂਟ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਢਾਹ ਕੇ ਨਵੀਨੀਕਰਨ ਕੀਤਾ ਗਿਆ ਹੈ। ਰੇਲਵੇ ਸਟੇਸ਼ਨ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਰਾਜੇਸ਼ ਕੁਮਾਰ ਪਾਣੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਕਿਹਾ ਕਿ ਜੋ ਆਦੇਸ਼ ਦਿੱਤਾ ਜਾਊਗਾ ਪੂਰਾ ਕੀਤਾ ਜਾਊਗਾ। ਤ੍ਰਿਣਮੂਲ ਕਾਂਗਰਸ ਵਿਰੋਧੀ ਧਿਰ ਦੇ ਨੇਤਾ ਦੀ ਅਗਵਾਈ ਵਾਲੇ ਬਾਗੀ ਧੜੇ ਨੇ ਕਲਕੱਤਾ ਦੇ ਵਿੱਚ ਪਾਰਟੀ ਦੇ ਮੈਟਰੋਪੋਲੀਟਨ ਸਥਿਤ ਮੁੱਖ ਦਫ਼ਤਰ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ। ਤਾਰੇ ਬਦਲ ਦਿੱਤੇ, ਨਵੇਂ ਪੋਸਟਰ ਲਾਉਣ ਮਗਰੋਂ ਐਲਾਨ ਕੀਤਾ ਹੁਣ ਤੋਂ ਪਾਰਟੀ ਦੀਆਂ ਗਤੀਵਿਧੀਆਂ ਇਸੇ ਇਮਾਰਤ ਤੋਂ ਚਲਾਈਆਂ ਜਾਣਗੀਆਂ।
ਬਦਰੀਨਾਥ ਮੰਦਰ ਪ੍ਰਸ਼ਾਸਨ ਨੇ ਸੋਸ਼ਲ ਮੀਡੀਆ 'ਤੇ ਲੱਗੇ ਦੋਸ਼ਾਂ ਤੋਂ ਬਾਅਦ ਇੱਕ ਅੰਦਰੂਨੀ ਜਾਂਚ ਦੇ ਆਦੇਸ਼ ਦਿੱਤੇ ਹਨ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮੰਦਰ ਦੇ ਇੱਕ ਕਰਮਚਾਰੀ ਦੇ ਵੱਲੋਂ ਸ਼ਰਧਾਲੂਆਂ ਵੱਲੋਂ ਚੜ੍ਹਾਏ ਗਏ ਦਾਨ ਅਤੇ ਚੜ੍ਹਾਵੇ ਦੇ ਵਿੱਚ ਹੇਰਾਫੇਰੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਤੋਂ ਲੈ ਕੇ 11 ਜੁਲਾਈ ਤੱਕ ਇੰਡੋਨੇਸ਼ੀਆ, ਆਸਟ੍ਰੇਲੀਆ, ਨਿਊਜ਼ੀਲੈਂਡ ਦਾ ਦੌਰਾ ਕਰਨਗੇ। ਆਸਟ੍ਰੇਲੀਆ ਦੇ ਦੌਰੇ ਦੌਰਾਨ ਭਾਰਤੀ ਵਿਦਿਆਰਥੀ ਵੀਜ਼ਿਆਂ ਦੇ ਵਿੱਚ ਹੋ ਰਹੀ ਦੇਰੀ ਦਾ ਮੁੱਦਾ ਆਸਟ੍ਰੇਲੀਆ ਸਰਕਾਰ ਦੇ ਸਾਹਮਣੇ ਉਠਾਇਆ ਜਾਊਗਾ। ਵਿਦੇਸ਼ ਮੰਤਰਾਲੇ ਦੇ ਜੁਆਇੰਟ ਸਕੱਤਰ ਨੇ ਕਿਹਾ ਕਿ ਆਸਟ੍ਰੇਲੀਆ ਅਜੇ ਵੀ ਭਾਰਤੀ ਵਿਦਿਆਰਥੀਆਂ ਲਈ ਪੜ੍ਹਾਈ ਦਾ ਬੜਾ ਪਸੰਦੀਦਾ ਦੇਸ਼ ਹੈ। ਭਾਰਤ ਸਰਕਾਰ ਨੂੰ ਵਿਦਿਆਰਥੀ ਵੀਜ਼ਿਆਂ ਦੀ ਮਨਜ਼ੂਰੀ ਦੇ ਵਿੱਚ ਹੋ ਰਹੀ ਦੇਰੀ ਅਤੇ ਦਾਖਲਾ ਪ੍ਰਕਿਰਿਆ ਦੇ ਨਾਲ ਜੁੜੀਆਂ ਹੋਰ ਸਮੱਸਿਆਵਾਂ ਬਾਰੇ ਜਾਣਕਾਰੀ ਹੈ। ਵਾਸ਼ਿੰਗਟਨ US ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਨੇ ਜੂਨ ਦੇ ਆਖਰੀ 5 ਦਿਨਾਂ ਦੇ ਵਿੱਚ 10,000 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਹ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮੂਹਕ ਦੇਸ਼ ਨਿਕਾਲੇ ਦੇ ਏਜੰਡੇ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਏਜੰਸੀ ਦੀ ਮੁਹਿੰਮ ਵਿੱਚ ਇੱਕ ਵੱਡੀ ਤੇਜ਼ੀ ਨੂੰ ਦਰਸਾਉਂਦਾ ਹੈ। ਰੂਸ ਨੇ ਵੀਰਵਾਰ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਸੈਂਕੜੇ ਡਰੋਨਾਂ ਅਤੇ ਦਰਜਨਾਂ ਮਿਜ਼ਾਈਲਾਂ ਨਾਲ ਹਮਲਾ ਕੀਤਾ, ਜਿਹਦੇ ਵਿੱਚ ਘੱਟੋ ਘੱਟ 27 ਲੋਕਾਂ ਦੀ ਮੌਤ ਹੋ ਗਈ, 91 ਹੋਰ ਜ਼ਖਮੀ ਹੋ ਗਏ। ਇਸ ਸਾਲ ਰਾਜਧਾਨੀ 'ਤੇ ਹੋਇਆ ਸਭ ਤੋਂ ਘਾਤਕ ਹਮਲਾ ਹੈ। ਦੁਨੀਆ ਭਰ ਦੇ ਵਿੱਚ 2025 ਦੌਰਾਨ ਨਿੱਜੀ ਦੌਲਤ ਪਰਸਨਲ ਵੈਲਥ ਦੇ ਵਿੱਚ 10.8 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਕਈ ਸਾਲਾਂ ਦੇ ਵਿੱਚ ਸਭ ਤੋਂ ਤੇਜ਼ ਸਾਲਾਨਾ ਵਾਧਾ ਹੈ। ਲਗਭਗ 10 ਲੱਖ ਨਵੇਂ ਅਮਰੀਕੀ ਕਰੋੜਪਤੀ ਬਣੇ। ਦੁਨੀਆ ਦੇ ਵਿੱਚ ਅਜਿਹੇ ਲੋਕਾਂ ਦੀ ਕੁੱਲ ਗਿਣਤੀ ਹੁਣ 5.75 ਕਰੋੜ ਤੋਂ ਵੱਧ ਹੋ ਗਈ ਹੈ। ਇਹ ਖੁਲਾਸਾ ਸਵਿਟਜ਼ਰਲੈਂਡ ਦੀ ਵਿੱਤੀ ਸੰਸਥਾ UBS ਦੀ ਗਲੋਬਲ ਵੈਲਥ ਰਿਪੋਰਟ 2026 ਦੇ ਵਿੱਚ ਕੀਤਾ ਗਿਆ। ਕੈਲਗਰੀ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਕੈਨੇਡਾ ਦਾ 159ਵਾਂ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਕਾਟਲੈਂਡ ਦੇ ਵਿੱਚ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਅਤੇ ਗਲਾਸਗੋ ਦੇ ਗੁਰਦੁਆਰਾ ਪ੍ਰਬੰਧਕਾਂ, ਸਿੱਖ ਸੰਯੋਗ ਸੰਸਥਾ ਦੀ ਸ਼੍ਰੀਮਤੀ ਤ੍ਰਿਸ਼ਨਾ ਸਿੰਘ ਨੇ ਐਡਮਗੜ੍ਹ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਇੱਕ ਤਾਲਮੇਲ ਮੀਟਿੰਗ ਕਰਕੇ 300 ਸਾਲ ਪੁਰਾਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਰਲੱਭ ਹੱਥ ਲਿਖਤ ਪੁਰਾਤਨ ਸਰੂਪ ਦੇ ਗਲਾਸਗੋ ਦੇ ਸੈਂਟਰਲ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਲਈ ਦਰਸ਼ਨਾਂ ਸੰਬੰਧੀ ਪ੍ਰਬੰਧਾਂ 'ਤੇ ਵਿਚਾਰ ਵਟਾਂਦਰਾ ਕੀਤਾ। ਵਟਸਐਪ ਨੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਹੈ ਕਿ ਮਸ਼ਹੂਰ ਅਤੇ ਜਾਣੀਆਂ ਪਛਾਣੀਆਂ ਹਸਤੀਆਂ ਦੇ ਨਾਂ 'ਤੇ ਯੂਜ਼ਰ ਨੇਮ ਰਿਜ਼ਰਵ ਕਰਨ ਦਾ ਹੱਕ ਸਿਰਫ ਉਹਨਾਂ ਦੇ ਅਸਲੀ ਖਾਤਾ ਮਾਲਕਾਂ ਦੇ ਕੋਲ ਹੀ ਹੈ। ਕੈਨੇਡਾ ਦੀ ਗਵਰਨਰ ਜਨਰਲ ਨੇ ਉੱਘੇ ਕੈਨੇਡੀਅਨ ਪੰਜਾਬੀ ਭੰਗੜਾ ਕਲਾਕਾਰ ਗੁਰਦੀਪ ਸਿੰਘ ਪੰਧੇਰ ਦਾ ਗਵਰਨਰ ਜਨਰਲ ਮੈਰੀਟੋਰੀਅਲ ਸਰਵਿਸ ਮੈਡਲ ਨਾਲ ਸਨਮਾਨ ਕੀਤਾ। ਇਹ ਵਕਾਰੀ ਸਨਮਾਨ ਸੱਭਿਆਚਾਰ ਦੇ ਖੇਤਰ ਦੇ ਵਿੱਚ ਕੀਤੀਆਂ ਜਾ ਰਹੀਆਂ ਸੇਵਾਵਾਂ ਬਦਲੇ ਦਿੱਤਾ ਗਿਆ ਹੈ। ਵੈਨਕੂਵਰ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਐਤਕੀ 2 ਅਗਸਤ ਨੂੰ ਸਰੀ ਦੇ ਬੇਅਰ ਕ੍ਰੀਕ ਪਾਰਕ ਦੇ ਵਿੱਚ ਮੇਲਾ ਗਲੀ ਬਾਬਿਆਂ ਦਾ ਧੂਮ ਧੜੱਕੇ ਨਾਲ ਕਰਵਾਇਆ ਜਾ ਰਿਹਾ ਹੈ। ਲੰਡਨ ਪਾਕਿਸਤਾਨ ਅੰਦਰ ਗੁਰਦੁਆਰਾ ਸਾਹਿਬ ਢਾਹੁਣ ਦੇ ਮਾਮਲੇ ਦਾ ਦੇਸ਼ ਵਿਦੇਸ਼ ਦੇ ਸਿੱਖਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਦੇ ਸੇਵਾਦਾਰਾਂ ਨੇ ਕਿਹਾ ਕਿ ਮੰਡੀ ਚੂੜਕਾਣਾ ਦੇ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੀ ਇਮਾਰਤ 125 ਸਾਲ ਪੁਰਾਣੀ ਹੈ। ਸਮੇਂ ਦੀਆਂ ਹਕੂਮਤਾਂ ਨੇ ਧਿਆਨ ਨਾ ਦੇਣ ਕਰਕੇ ਇਹ ਇਮਾਰਤ ਹੁਣ ਖੰਡਰ ਬਣ ਚੁੱਕੀ ਹੈ। ਜਿਹੜਾ ਕੋਈ ਬਚਿਆ ਸੀ ਉਹਨੂੰ ਸੰਭਾਲਿਆ ਨਹੀਂ ਜਾ ਰਿਹਾ। ਕੋਈ ਲੋਕ ਗੁਰਦੁਆਰਾ ਸਾਹਿਬ ਦੀ ਥਾਂ 'ਤੇ ਕਬਜ਼ਾ ਕਰ ਰਹੇ ਹਨ। ਆਗੂਆਂ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਪਾਕਿਸਤਾਨ ਅੰਦਰਲੇ ਸਾਰੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਸਿੱਖਾਂ ਨੂੰ ਸੌਂਪੀ ਜਾਵੇ ਅਤੇ ਭੂ ਮਾਫੀਏ ਨੂੰ ਨੱਥ ਪਾਈ ਜਾਵੇ। ਮਿਸਰ ਨੇ ਫੀਫਾ ਵਿਸ਼ਵ ਕੱਪ ਦੇ ਮੁਕਾਬਲੇ ਦੇ ਵਿੱਚ ਆਸਟ੍ਰੇਲੀਆ ਨੂੰ ਹਰਾ ਦਿੱਤਾ ਅਤੇ ਮਿਸਰ ਦੀ ਟੀਮ ਅਗਲੇ ਗੇੜ ਦੇ ਵਿੱਚ ਪੁੱਜ ਗਈ। ਇੰਗਲੈਂਡ ਦੇ ਵਿੱਚ ICC T20 ਵਿਸ਼ਵ ਕੱਪ ਦੇ ਵਿੱਚ ਆਸ ਮੁਤਾਬਕ ਪ੍ਰਦਰਸ਼ਨ ਨਾ ਕਰਨ ਦੇ ਬਾਵਜੂਦ ਹਰਮਨਪ੍ਰੀਤ ਕੌਰ ਨੂੰ ਇਸ ਸਾਲ ਜਪਾਨ ਦੇ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਦੇ ਲਈ ਭਾਰਤੀ ਮਹਿਲਾ ਟੀਮ ਦੇ ਕਪਤਾਨ ਵਜੋਂ ਬਰਕਰਾਰ ਰੱਖਿਆ ਗਿਆ ਹੈ। ਪਹਿਲੇ ਹਾਫ ਤੱਕ ਮਿਸਰ 1 ਨਾਲ ਅੱਗੇ ਸੀ ਫੀਫਾ ਲਈ, ਪਰ ਦੂਜੇ ਹਾਫ ਵਿੱਚ ਆਸਟ੍ਰੇਲੀਆ ਨੂੰ 1 ਗੋਲ ਦਾ ਲਾਹਾ ਮਿਲਿਆ। ਫੀਫਾ ਵਰਲਡ ਕੱਪ ਦੇ ਬਾਰੇ ਦੱਸਦਾ ਹਾਂ। ਇਹ ਤੋਂ ਬਾਅਦ ਦੋਵੇਂ ਟੀਮਾਂ ਨੂੰ 15-15 ਮਿੰਟ ਵਾਧੂ ਸਮਾਂ ਦਿੱਤਾ ਗਿਆ। ਕੋਈ ਟੀਮ ਗੋਲ ਨਾ ਕਰ ਸਕੀ। ਮੈਚ 1-1 ਦੀ ਬਰਾਬਰੀ 'ਤੇ ਸਮਾਪਤ ਹੋਇਆ।
ਪੈਨਲਟੀ ਸ਼ੂਟ ਆਊਟ ਰਾਹੀਂ ਮੈਚ ਦਾ ਫੈਸਲਾ ਹੋਇਆ। ਮਿਸਰ ਦੀ ਟੀਮ ਨੇ ਚਾਰੋਂ ਪੈਨਲਟੀ ਸ਼ੂਟ ਗੋਲ ਕੀਤੇ, ਜਦਕਿ ਆਸਟ੍ਰੇਲੀਆ ਚਾਰਾਂ ਦੇ ਵਿੱਚੋਂ ਦੋ ਗੋਲ ਕਰ ਸਕਿਆ। ਮਿਸਰ ਪਹਿਲੀ ਵਾਰ ਵਿਸ਼ਵ ਕੱਪ ਫੁੱਟਬਾਲ ਦੇ ਆਖਰੀ 16 ਗੇੜ ਦੇ ਵਿੱਚ ਪੁੱਜ ਗਿਆ ਹੈ। ਇਹ ਸੀ ਅੱਜ ਦੀਆਂ ਖਬਰਾਂ। ਇਹਦਾ ਪੰਜਾਬੀ ਪ੍ਰੋਗਰਾਮ ਹੁਣ ਸਮਾਪਤ ਹੋਣ ਜਾ ਰਿਹਾ ਹੈ। ਇਜਾਜ਼ਤ ਦਿਓ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਪਰਮਾਤਮਾ ਅੱਗੇ ਇਹੀ ਦੁਆ ਹੈ ਹਰ ਘਰ ਦੇ ਵਿੱਚ ਖੁਸ਼ੀਆਂ ਖਿੜੇ, ਤੰਦਰੁਸਤੀ ਬਣੀ ਰਹੇ। ਇੱਕ ਵਾਰੀ ਫਿਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਗੀਤ।